0: ਜਾਂ ਕਹਾਣੀਆਂ ਮਨੁੱਖਤਾ ਦੇ ਦਰਦ ਨੂੰ ਬਿਆਨ ਕਰਨ ਵੱਲ ਰਚਿਤ ਹਨ। ਇੱਥੇ ਹੀ ਬਸ ਨਹੀਂ, ਵਿਰਕ ਮਨੁੱਖੀ ਚਰਿੱਤਰ ਨੂੰ ਬਿਆਨਣ ਅਤੇ ਸਮਝਣ ਦੀ ਬਾਖੂਬੀ ਸਮਰੱਥਾ ਰੱਖਦਾ ਹੈ। ਉਸ ਨੂੰ ਮਾਨਵੀ ਸੰਬੰਧਾਂ ਵਿਚਲੇ ਨਿੱਘ, ਸੁਹਿਰਦਤਾ ਤੇ ਮਜਬੂਰੀ ਦਾ ਪੂਰਾ ਪੂਰਾ ਗਿਆਨ ਹੈ। ਸੋ ਜ਼ਾਹਿਰ ਹੈ ਕਿ ਉਹ ਮਾਨਵੀ ਸੰਬੰਧਾਂ ਦੀ ਸੰਵੇਦਨਾ ਨੂੰ ਪ੍ਰਗਟਾਉਣ ਵਿੱਚ ਮਾਹਿਰ ਹੈ। ਦੁੱਧ ਦਾ ਛੱਪੜ, ਸਾਂਝ, ਖੱਬਲ, ਧਰਤੀ ਹੇਠਲਾ ਬਲਦ ਆਦਿ ਕਹਾਣੀਆਂ ਇਸ ਵਿਚਾਰ ਦੀ ਪੁਸ਼ਟੀ ਲਈ ਨਿਰਸੰਕੋਚ ਹਾਜ਼ਰ ਕੀਤੀਆਂ ਜਾ ਸਕਦੀਆਂ ਹਨ। ਆਪਣੀਆਂ ਇਹਨਾਂ ਕਹਾਣੀਆਂ ਵਿੱਚ ਉਹ ਮਾਨਵੀ ਦਰਦ ਨੂੰ ਇੱਕ ਮਾਨਵ ਇਤਿਹਾਸੀ ਕਲਾਕਾਰ ਵਾਂਗ ਪੇਸ਼ ਕਰਨ ਵਿੱਚ ਸਫਲ ਹੋਇਆ ਪ੍ਰਤੀਤ ਹੁੰਦਾ ਹੈ। ਵਿਰਕ ਦੀਆਂ ਕਹਾਣੀਆਂ ਸਮਕਾਲੀ ਸਮਾਜਿਕ ਪਰਿਵਰਤਨ ਨਾਲ ਸੰਬੰਧਿਤ ਵੀ ਹਨ। ਇਸ ਵਿਚਾਰ ਦੀ ਪੁਸ਼ਟੀ ਲਈ ਖਾਸ ਕਰਕੇ ਉਸਦੀ ਕਹਾਣੀ ਸ਼ੇਰਨੀਆਂ ਨੂੰ ਹੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਵਿੱਚ ਇਸਤਰੀ ਜਾਤੀ ਦੇ ਸੋਚ ਵਿੱਚ ਆ ਰਹੇ ਨਵੇਂ ਪਰਿਵਰਤਨਾਂ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਇੱਥੋਂ ਪਤਾ ਚੱਲਦਾ ਹੈ ਕਿ ਵਿਰਕ ਉਹਨਾਂ ਬਾਰੀਕ ਗੱਲਾਂ ਨੂੰ ਵੀ ਆਪਣੀਆਂ ਕਹਾਣੀਆਂ ਵਿੱਚ ਥਾਂ ਦਿੰਦਾ ਹੈ ਜਿਨ੍ਹਾਂ ਨੂੰ ਸਾਧਾਰਨ ਆਦਮੀ ਗੋਲਦਾ ਨਹੀਂ। ਇਸ ਸੰਬੰਧ ਵਿੱਚ ਉਸਦੀਆਂ ਕਹਾਣੀਆਂ ਦੁੱਧ ਦਾ ਛੱਪੜ ਅਤੇ ਖੱਬਲ ਨੂੰ ਨਿਰਸੰਕੋਚ ਪੇਸ਼ ਕੀਤਾ ਜਾ ਸਕਦਾ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਸੰਕੇਤ ਮਾਤਰ ਜ਼ਿਕਰ ਕੀਤਾ ਹੈ ਕਿ ਵਿਰਕ ਨੇ ਆਪਣੀਆਂ ਬਹੁਤੀਆਂ ਕਹਾਣੀਆਂ ਵਿੱਚ ਵਿਅੰਗ ਦੀ ਰਚਨਾ ਜੁਗਤ ਨੂੰ ਬਹੁਤ ਹੀ ਸਫਲਤਾ ਨਾਲ ਵਰਤਿਆ ਹੈ। ਬਣਤਰ ਦੇ ਪੱਖੋਂ ਉਸਦੀਆਂ ਕਹਾਣੀਆਂ ਵਿੱਚ ਕਿਤੇ ਵੀ ਬੇਲੋੜਾ ਵਿਸਤਾਰ ਨਹੀਂ ਹੈ। ਸੋ ਕਿਹਾ ਜਾ ਸਕਦਾ ਹੈ ਕਿ ਕਹਾਣੀ ਰਚਨਾ ਪ੍ਰਤੀ ਸੁਹਿਰਦਤਾ ਵਿਰਕ ਦੀ ਕਹਾਣੀ ਕਲਾ ਦਾ ਕਮਾਲ ਹੈ। ਸ਼ਾਇਦ ਇਸੇ ਕਰਕੇ ਉਸਦੀਆਂ ਕਹਾਣੀਆਂ ਦੀ ਚਾਲ ਬੜੀ ਤਿੱਖੀ, ਬਿਆਨ ਬੜਾ ਚੁਸਤ ਅਤੇ ਖਿਆਲ ਬਹੁਤ ਹੀ ਡੂੰਘੇ ਹੁੰਦੇ ਹਨ। ਇਸ ਤਰ੍ਹਾਂ ਪ੍ਰਤੀਕ ਦੀ ਵਰਤੋਂ ਵੀ ਵਿਰਕ ਦੀ ਕਹਾਣੀ ਕਲਾ ਦਾ ਇੱਕ ਵਰਣਨਯੋਗ ਗੁਣ ਲੱਛਣ ਮੰਨਿਆ ਗਿਆ ਹੈ। ਡਾਕਟਰ ਚੰਦਰ ਮੋਹਨ ਨੇ ਆਪਣੇ ਇੱਕ ਲੇਖ ਵਿੱਚ ਸਪਸ਼ਟ ਕੀਤਾ ਹੈ ਕਿ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਕਲਾ ਵਿੱਚ ਵਿਧਾ, ਵਿਧੀ ਅਤੇ ਵਸਤੂ ਦਾ ਅਨੋਖਾ ਸੁਮੇਲ ਹੈ। ਉਸ ਦਾ ਕਹਿਣਾ ਹੈ ਕਿ ਵਿਰਕ ਆਪਣੀਆਂ ਕਹਾਣੀਆਂ ਵਿੱਚ ਪ੍ਰਤੀਕ ਪ੍ਰਭਾਵ ਦੀ ਤੀਖਣਤਾ ਨੂੰ ਵਧਾਉਣ ਅਤੇ ਵਾਤਾਵਰਣ ਦੀ ਨਿਰਦਇਤਾ ਨੂੰ ਘਟਾਉਣ ਲਈ ਵਰਤਦਾ ਹੈ। ਉਸ ਅਨੁਸਾਰ ਵਰਿਆਮ ਸੰਧੂ ਦਾ ਵੀ ਇਹ ਮੰਨਣਾ ਹੈ ਕਿ ਵਿਰਕ ਦੀਆਂ ਕਹਾਣੀਆਂ ਦੇ ਸਿਰਲੇਖ ਅਤੇ ਅੰਤ ਪ੍ਰਤੀਕਾਤਮਕ ਹਨ, ਪਰ ਵਿਰਕ ਦੀ ਪ੍ਰਤੀਕ ਸਿਰਜਣਾ ਕਿਸੇ ਅੰਨੇ ਸ਼ਿਲਪੀ ਵਰਗੀ ਨਹੀਂ, ਜਿਸ ਰਾਹੀਂ ਪ੍ਰਤੀਕਾਂ ਦੇ ਓਹਲੇ ਵਿੱਚ ਲੇਖਕ ਆਪਣੀ ਅਗਿਆਨਤਾ ਜਾਂ ਚਲਾਕੀ ਕਾਰਨ ਜ਼ਿੰਦਗੀ ਦੇ ਨੰਗੇ ਸੱਚ ਨੂੰ ਦੇ ਦਰਸ਼ਨ ਕਰਵਾਉਣ ਦੀ ਥਾਂ ਉਹਦੇ 'ਤੇ ਪਰਦਾ ਪਾਉਂਦਾ ਹੈ। ਸਗੋਂ ਵਿਰਕ ਪ੍ਰਤੀਕਾਂ ਜਾਂ ਸੰਕੇਤਾਂ ਦੀ ਵਰਤੋਂ ਕਰਕੇ ਕਹਾਣੀ ਦੇ ਅਰਥਾਂ ਨੂੰ ਹੋਰ ਡੂੰਘਾ ਅਤੇ ਵਿਆਪਕ ਬਣਾਉਂਦਾ ਹੈ। ਇੰਝ ਵਿਰਕ ਦੀ ਕਹਾਣੀ ਵਿੱਚ ਨਿੱਕੀ ਪੰਜਾਬੀ ਕਹਾਣੀ ਇੱਕ ਨਿਸ਼ਚਿਤ, ਸੰਤੁਲਿਤ ਅਤੇ ਆਪਣੇ ਪੰਜਾਬੀ ਨਿਜਤਵ ਦੀ ਅਨੁਭਵ ਸ਼ੈਲੀ ਨੂੰ ਪ੍ਰਾਪਤ ਹੁੰਦੀ ਹੈ। ਉਸਦੇ ਪੇਸ਼ ਕੀਤੇ ਗਏ ਅਨੁਭਵ ਦਾ ਸਰੂਪ ਅਤੇ ਪ੍ਰਗਟਾਵਾ ਨਿਰੋਲ ਪੰਜਾਬੀ ਹੈ, ਸੁਭਾਅ ਆਧੁਨਿਕ ਅਤੇ ਵਿਗਿਆਨਕ ਹੈ। ਉਸਦੀ ਪ੍ਰੇਰਣਾ ਵਿਆਪਕ ਅਤੇ ਸਦੀਵੀ ਹੈ। ਉਸਦੇ ਇਸ ਸੁਭਾਅ ਨੂੰ ਵੇਖਦੇ ਹੋਇਆਂ ਹੀ ਪੰਜਾਬੀ ਦੇ ਸਿਰਕੱਢ ਗਲਪ ਲੇਖਕ ਕਰਤਾਰ ਸਿੰਘ ਦੁੱਗਲ ਦਾ ਕਹਿਣਾ ਹੈ ਕਿ ਵਿਰਕ ਵਰਗੇ ਕਹਾਣੀ ਲੇਖਕਾਂ ਤੋਂ ਕਹਾਣੀ ਆਪਣੇ ਆਪ ਨੂੰ ਲਿਖਵਾ ਹੀ ਲੈਂਦੀ ਹੈ। ਸੋ ਜ਼ਾਹਿਰ ਹੈ ਕਿ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਸੁਸੰਰਚਿਤ ਹਨ ਅਤੇ ਇੱਕ ਪ੍ਰੋੜ ਮਾਨਸਿਕਤਾ ਦੀ ਉਪਜ ਹਨ। ਇਹਨਾਂ ਦੀ ਰਚਨਾ ਵਿੱਚ ਭਿੰਨ ਭਿੰਨ ਸਾਹਿਤਕ ਯੁਗਤਾਂ ਦੀ ਵਰਤੋਂ ਆਮ ਹੋਈ ਵੇਖਣ ਨੂੰ ਮਿਲਦੀ ਹੈ। ਚਾਚਾ, ਪਲਟਾ, ਨਮਸਕਾਰ, ਕਬਲ, ਕੁੜੀ ਦੀ ਪੰਡ ਆਦਿ ਉਸਦੀਆਂ ਕਹਾਣੀਆਂ ਇਸ ਵਿਚਾਰ ਦੀ ਪੁਸ਼ਟੀ ਲਈ ਸਹਿਜੇ ਹੀ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਉਸਦੀ ਕਹਾਣੀ ਧਰਤੀ ਹੇਠਲਾ ਬਲਦ ਨੂੰ ਭਲੇ ਸਮਿਆਂ ਵਿੱਚ ਰੂਸੀ ਭਾਸ਼ਾ ਵਿੱਚ ਅਨੁਵਾਦ ਕਰਕੇ ਪੁਨਰ ਪ੍ਰਕਾਸ਼ਿਤ ਕੀਤਾ ਗਿਆ। ਸਹੀ ਅਰਥਾਂ ਵਿੱਚ ਵਿਰਕ ਕਲਮ ਦਾ ਧਨੀ ਸੀ। ਪੰਜਾਬੀ ਨਿੱਕੀ ਕਹਾਣੀ ਵਿੱਚ ਨਵੇਂ ਟ੍ਰੈਂਡ ਸਿਰਜਣ ਵਿੱਚ ਉਸਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਹੈ।
1: ਹੁਣੇ ਤੁਸੀਂ ਡਾਕਟਰ ਮਨਜੀਤ ਸਿੰਘ ਹੋਰਾਂ ਤੋਂ ਇੱਕ ਵਾਰਤਾ ਸੁਣ ਰਹੇ ਸੀ, ਕਲਮ ਦੇ ਧਨੀ ਕੁਲਵੰਤ ਸਿੰਘ ਵਿਰਕ ਤੇ। ਆਓ ਹੁਣ ਸੁਣੀਏ ਇਹ ਲੋਕ ਗੀਤ ਉੱਚੜਾ ਬੁਰਜ ਲਾਹੌਰ ਦਾ, ਜਿਸ ਨੂੰ ਆਵਾਜ਼ ਦਿੱਤੀ ਏ ਚੰਦਰਕਾਂਤਾ ਕਪੂਰ ਨੇ।

ਅਸੀਂ ਸੁਣ ਰਹੇ ਸੀ ਇਹ ਲੋਕ ਗੀਤ ਉਚੜਾ ਬੁਰਜ ਲਾਹੌਰ ਦਾ। ਹੁਣ ਪੇਸ਼ ਹੈ ਜੁਗਨੀ, ਜਿਸ ਨੂੰ ਆਵਾਜ਼ ਦਿੱਤੀ ਏ ਜਗਤ ਸਿੰਘ ਜੱਗਾ ਨੇ।

ਅਸੀਂ ਸੁਣ ਰਹੇ ਸੀ ਮਿਰਜ਼ਾ। ਸਾਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।